0: گاڑی میں آوے نے دی گاڑی 577 منٹ ہنگا فارشم مگوڑا لے فمی ونے السلام علیکم مارشم کوبا کینے کینے ہاں لا ہوا اے ورا صاف نو کون کون کمے کتی اڑے نی انکا
1: میہ رو کے ہاں میہ نے ہے نو کڑا
0: ہر بار
1: تا لگے نی ہما
0: شو اڑو ہم وے گنگے نی دو ہما
1: شو اڑو ہن نی نے میگا دیکھا میں نے سیما ہاں
0: ਵਰੋਂ ਉਫਾ ਜੇਗੇ ਤਿਹ ਉੜੇ ਲਾਫਸ ਮਹਿੰਦੇ ਤੇਰੇ ਕੋ ਵਾਹਕ ਦੱਕਾ ਲਾਤੇ ਕੋ ਬਾ ਮੇਦੋ ਦੇਮ ਪਲੇਨ ਤੱਕ ਕਿਆ ਬਕੀ ਨਾ ਵਣੀ ਵਿਸਾਰ ਤਾ ਵਰਾ
1: ਵਾਰਾ ਵਿਸਾਰ ਆਇਆ ਨੋ ਮੇਦੋ ਵਿਸਾਰ ਹੈਂਦੋ ਨੇ ਹੈਰੇ ਸਰ ਵਿਸਾਰ ਯੂ ਟੇਨ ਐਰਸ ਵਿਸਾਰ
0: ਵਿਸਾਰ ਮਾ ਬਹਿਨੀ ਬਹਿਨੀ ਬਹਿਨੀ ਤੋ
1: ਬਹਿਨੀ ਹਾਂ ਦਿਨ ਸਮੇਂ ਨੇ ਕੀ ਮਹਾਮਾ ਦੇ ਮਿਗੜੀ ਸੋ ਆਡੋ ਹਾਂ ਮੀਨੀ ਵਿਸਾਰ ਵੀ ਮਾ ਦਿਨ ਕਾਂ ਦੇ ਬੁੜਾਣਾ ਬੜਾ ਮੈਂਦਰ ਫਾਂ ਗੰਦਾ ਨੇ ਹੋਰੀ ਆ ਮਸਕ ਕਟੇ
0: ਕਾਮੇਂ ਉਤ ਸੋਣਾ ਨੇ ਮੈਂਦਰ ਫਹੁ ਦੋ
1: ٹیم
0: ہاسپتال وکیل میں

0: मलायकतुम विदाल वूह तिमं बेखलुंगे तेरें हम एककव्यस अलुकं कुरुम एबेखलक खंड एलगिंवा मकाम नितिन्वे
1: وَإِنَّا لَنَحْنُ الصَّافُّونَ
0: أَدِي هَمَكَ شَوَرُمْ تِمَمْ مَنِّي سَفُ سَفَنْ إِتْرِي مَلَائِكَةٌ نِيمُهِ
1: وَإِنَّا لَنَحْنُ الْمُسَبِّحُونَ
0: أَدِي هَمَكَ شَوَرُمْ تِمَمْ مَنِّي تَسْبِيحَ كِيَا مَلَائِكَةٌ نِيمُهِ
1: وَإِن كَانُوا لَيَقُولُونَ
0: ادي هما كشورن ايورن اي بهي مكاگه مشركم بونه اولتي

0: بینجو.
1: السلام علیکم نودیه کے میگا ہرٹز دی وی ایف ایم اڈو ہمندا ایم می ہا ایہن تیرنا اوفا ویر وگت کول ایک ایدم بینجو میسلز لا گے آ ایپیسوڈ کا مرحبا دنوان می فلم کے نوتا البم کے لاوتا دی ویف نا ہمے کینس تیر مار میں کوری گیندا شوئنگ شو یا ایک ہی می ہفتہ گس می بدل کوری ارن آشدا می ہفتہ گا ارن می کینس تنی دیہاس 23 ونا ہار گے ਮੇ ਮਹੁ ਸਿਨਮਾ ਤਕੰ ਐ ਬੇਲੁਨ ਤੇਰਿੰਗੇ ਬੋੜ ਤਰਹੀ ਬੇਂ ਹੋਦੀ ਮਕਬੂਲ ਫਿਲਮ ਲੋਬੀ ਵੇਵਿਚੇਗੇ ਆਫੀਸ਼ੀਅਲ ਸਾਊਂਡਟ੍ਰੈਕ ਐਲਬਮ ਅਲੀ ਸੀਜ਼ਨ ਡਾਇਰੈਕਟ ਕੋ ਸੀਜ਼ਨ ਆਇਕੀਗਾ ਮਰੀਮ ਅਜ਼ਾ ਐਮਨ ਤ੍ਰਿਸ਼ਫਾ ਅਹਮਦ ਈਸਾ ਅਦੀ ਅਲੀ ਆਜ਼ਿਮ ਫਦਾ ਮਸ਼ਹੂਰ ਤਰਿੰ ਫੇਨਿਕੇਂਦਿਆ ਮੀ ਫਿਲਮਕੀ ਲੋਬੀਗੇ ਆਬਸੈਸ਼ਨ ਗੇ ਮੱਚਾ ਬਿਨਾ ਕੋ ਉਫਦਾ ਫਵਾ ਰੋਮਾਂਟਿਕ ਥ੍ਰਿਲਰ ਫਿਲਮ ਮੀ ਫਿਲਮਕੇ ਮਿਊਜ਼ਿਕ ਐਲਬਮਕੀ ਦਿਵੇ ਮਿਊਜ਼ਿਕੀ ਦਾਇਰਾਗੇ ਐਮਐਨ ਮਸ਼ਹੂਰ ਮਿਊਜ਼ਿਕ ਕੰਪੋਜ਼ਰੁਨਾ ਲੈਂਵੇਰਿੰ ਅਦਿ ਲਵਕਿਉਂ ਤੇਰਿੰਗੇ ਇਹੁ ਸਾਸਤਾ ਇਕੁਲਵਿਗੇਂਵਾ ਮੁਸੰਦਿ ਐਲਬਮ ਮੇ ਹਫਤਾ ਗਾਰਮਿੰਗ ਅਡੋ ਹਾਲਾਨੀ ਮੀ ਐਲਬਮ ਕਹਿਮਨੇ ਨੁਵਾ ਲਵਾ ਇਹਮਾ ਫੁਰਤਮ ਲਵਿਆਂ ਕੁਰੀਏ ਦਾਣਮ